0: पंजाबी प्रोग्राम मिट्टी दी महक लैके हाजिर हाँ मैं इंदरप्रीत कौर। अज दे प्रोग्राम विच असीं सुणांगे एक वार्ता जिसका विशा होएगा कलम दे धनी शिव कुमार बटालवी ते वार्ताकार होणगे डॉक्टर सारिका शर्मा। इस तों इलावा असीं सुणांगे गीत। ते आओ हुण प्रोग्राम दी शुरुआत करदे हाँ ते गल करदे हाँ वन महोत्सव बारे। हर साल दी तरह इस साल भी वन महोत्सव 1 जुलाई 2026 तों शुरू होके 7 जुलाई 2026 तक मनाया जाएगा। हाल ही दे सालां विच तेजी नाल शहरीकरण होण कारण विशाल पद्धर ते दरख्तां दी कटाई कीती गई है ता जो वध रही बुनियादी ढांचे अते रिहायश दी लोड़ नूं पूरा कीता जा सके, जिस करके ए वातावरणी गिरावट दा कारण बनी है अते जिस नाल हवा दी गुणवत्ता, मौसमी स्थिरता अते जीव वन सुवनता प्रभावित हो रही है। जदों शहरी विकास लई दरख्तां नूं कटिया जांदा है तां कुदरत दा संतुलन जड़ाए भंग हो जांदा है, जो कि पौधे लाण अते संरक्षण दे यतना दी तुरंत लोड़ नूं जागर करदा है। इसे करके ही वन महोत्सव यानी दरख्तां दा त्यौहार ਇੱਥੇ ਇੱਕ ਆਸ ਅਤੇ ਕਾਰਵਾਈ ਦੀ ਚਮਕਦਾਰ ਕਿਰਨ ਵਜੋਂ ਉਭਰਦਾ ਹੈ। 1950 ਵਿੱਚ ਤਤਕਾਲੀ ਕੇਂਦਰੀ ਖੇਤੀਬਾੜੀ ਅਤੇ ਖੁਰਾਕ ਮੰਤਰੀ ਸ਼੍ਰੀ ਕੇ ਐਮ ਮੁਨਸ਼ੀ ਵੱਲੋਂ ਸ਼ੁਰੂ ਕੀਤਾ ਗਿਆ ਵਨ ਮਹੋਤਸਵ ਹਰ ਸਾਲ 1 ਜੁਲਾਈ ਤੋਂ 7 ਜੁਲਾਈ ਤੱਕ ਭਾਰਤ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦੌਰਾਨ ਦੇਸ਼ ਭਰ ਵਿੱਚ ਪੌਦੇ ਲਾਉਣ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਦੌਰਾਨ ਨਵੇਂ ਬੂਟੇ ਲਗਾਏ ਜਾਂਦੇ ਹਨ। ਜੇ ਇਸ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਪਹਿਲਾ ਵਨ ਮਹੋਤਸਵ ਸਪਤਾਹ 20 ਜੁਲਾਈ 1947 ਤੋਂ 27 ਜੁਲਾਈ 1947 ਤੱਕ ਆਯੋਜਿਤ ਕੀਤਾ ਗਿਆ ਸੀ। ਇਹ ਸ਼ੁਰੂਆਤ ਭਾਰਤੀ ਇਤਿਹਾਸਕਾਰ ਅਤੇ ਬੋਟਨਿਸਟ ਸ਼੍ਰੀ ਐਮ ਐਸ ਰੰਧਾਵਾ ਵੱਲੋਂ ਕੀਤੀ ਗਈ ਸੀ। ਇਹ ਪਰੰਪਰਾ 1950 ਵਿੱਚ ਸ਼੍ਰੀ ਕਨਈਆ ਲਾਲ ਮਨੇਕ ਲਾਲ ਮੁਨਸ਼ੀ ਵੱਲੋਂ ਜਾਰੀ ਰੱਖੀ ਗਈ ਅਤੇ ਇਸ ਨੂੰ ਇੱਕ ਰਾਸ਼ਟਰੀ ਮੁਹਿੰਮ ਦਾ ਰੂਪ ਦਿੱਤਾ ਗਿਆ। ਉਹਨਾਂ ਨੇ ਇਸ ਮੁਹਿੰਮ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਲਿਆ ਕੇ ਇਸ ਦਾ ਨਾਂ ਵਨ ਮਹੋਤਸਵ ਰੱਖਿਆ, ਕਿਉਂਕਿ ਭਾਰਤ ਵਿੱਚ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਆਰੰਭ ਹੁੰਦਾ ਹੈ। ਇਹ ਸਮਾਂ ਬੂਟੇ ਲਾਉਣ ਲਈ ਸਭ ਤੋਂ ਸਹੀ ਸਮਾਂ ਮੰਨਿਆ ਜਾਂਦਾ ਹੈ, ਕਿਉਂਕਿ ਇਸ ਸਮੇਂ ਲਗਾਏ ਗਏ ਬੂਟਿਆਂ ਦੇ ਬਚਣ ਦੇ ਚਾਂਸ ਜਿਹੜੇ ਨੇ ਵੱਧ ਹੁੰਦੇ ਹਨ। ਸਾਲ ਦਰ ਸਾਲ ਵਨ ਮਹੋਤਸਵ ਨੇ ਮਹੱਤਵਪੂਰਨ ਥਾਂ ਹਾਸਲ ਕਰ ਲਈ ਹੈ। ਇਸ ਦੌਰਾਨ ਭਾਰਤ ਭਰ ਵਿੱਚ ਲੱਖਾਂ ਦਰਖਤ ਲਗਾਏ ਜਾਂਦੇ ਹਨ। ਇਸ ਨੇ ਦਰਖਤਾਂ ਦੇ ਸੰਰਖਣ ਬਾਰੇ ਜਾਗਰੂਕਤਾ ਫੈਲਾਈ ਹੈ ਅਤੇ ਰੁੱਖ ਲਗਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਵਨ ਮਹੋਤਸਵ ਮਨਾਉਣ ਵੇਲੇ ਆਮ ਤੌਰ 'ਤੇ ਦੇਸੀ ਦਰਖਤ ਲਗਾਏ ਜਾਂਦੇ ਹਨ, ਕਿਉਂਕਿ ਇਹ ਸਥਾਨਕ ਹਾਲਾਤਾਂ ਵਿੱਚ ਬਿਹਤਰ ਢੰਗ ਨਾਲ ਟਲ ਜਾਂਦੇ ਹਨ ਅਤੇ ਉਹਨਾਂ ਦੀ ਬਚਾਅ ਦਰ ਵੀ ਵੱਧ ਹੁੰਦੀ ਹੈ। ਸੋ ਸਰਕਾਰ ਵੱਲੋਂ ਚਲਾਏ ਜਾਂਦੇ ਰੁੱਖ ਲਗਾਉਣ ਦੇ ਯਤਨ ਭਾਰਤ ਦੀ ਹਰਿਆਲੀ ਵਧਾਉਣ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਹੱਲਾਸ਼ੇਰੀ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਵਨ ਮਹੋਤਸਵ ਅਤੇ ਹੋਰ ਬੂਟੇ ਲਾਉਣ ਵਾਲੀਆਂ ਮੁਹਿੰਮਾਂ ਵਿੱਚ ਭਾਗ ਲੈ ਕੇ ਅਸੀਂ ਮਿਲ ਕੇ ਇੱਕ ਵਧੇਰੇ ਹਰਿਆਲੇ ਅਤੇ ਸਿਹਤਮੰਦ ਭਵਿੱਖ ਵੱਲ ਕਦਮ ਚੁੱਕ ਸਕਦੇ ਹਾਂ। ਇਹ ਯਤਨ ਨਾ ਸਿਰਫ ਜੰਗਲਾਂ ਦੇ ਨਾਸ਼ ਦੇ ਪ੍ਰਭਾਵਾਂ ਨੂੰ ਘਟਾਉਂਦੇ ਹਨ, ਸਗੋਂ ਵਾਤਾਵਰਣਕ ਜ਼ਿੰਮੇਦਾਰੀ ਦੀ ਸੰਸਕ੍ਰਿਤੀ ਨੂੰ ਵੀ ਉਤਸ਼ਾਹਿਤ ਕਰਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਜ਼ਿੰਦਾ ਦਿਲ ਅਤੇ ਲਚਕੀਲਾ ਪਰਿਆਵਰਣ ਮਿਲ ਸਕੇ। ਤੇ ਆਓ ਹੁਣ ਸੁਣਦੇ ਹਾਂ ਇੱਕ ਵਾਰਤਾ ਜਿਸਦਾ ਵਿਸ਼ਾ ਏ ਕਲਮ ਦੇ ਧਨੀ ਸ਼ਿਵ ਕੁਮਾਰ ਬਟਾਲਵੀ ਤੇ ਵਾਰਤਾਕਾਰ ਨੇ ਡਾਕਟਰ ਸਾਰਿਕਾ ਸ਼ਰਮਾ।
1: ਸ਼ਿਵ ਕੁਮਾਰ ਬਟਾਲਵੀ ਆਧੁਨਿਕ ਪੰਜਾਬੀ ਕਵਿਤਾ ਦੇ ਤੀਜੇ ਦੌਰ ਦੇ ਇੱਕ ਹੋਣਹਾਰ ਤੇ ਹਰਮਨ ਪਿਆਰੇ ਕਵੀ ਦੇ ਤੌਰ ਤੇ ਵਿਸ਼ੇਸ਼ ਸਥਾਨ ਰੱਖਦੇ ਹਨ। ਜਦ ਵੀ ਕੋਈ ਕਵਿਤਾ ਮਨੁੱਖੀ ਜਜ਼ਬਿਆਂ ਤੇ ਵਲਵਲਿਆਂ ਦਾ ਬੇਰੋਕ ਆਪ ਮੁਹਾਰੇ ਸੰਗੀਤਮਈ ਉੱਚ

0: ਛਾਲਾ ਬਣ ਕੇ ਸਾਨੂੰ ਮੁਖਾਤਿਬ ਹੁੰਦੀ ਹੈ ਤਾਂ ਉਹ ਆਪਣੇ ਵੱਲੋਂ ਇੱਕ ਅਣਕਿਆਸਾ ਪ੍ਰਭਾਵ ਸਿਰਜਦੇ ਹੋਇਆਂ ਧੁਰ ਅੰਦਰ ਤੱਕ ਸਾਨੂੰ ਹਿਲਾਉਂਦੀ ਹੈ। ਅਜਿਹਾ ਹੀ ਕੁਝ ਪ੍ਰਭਾਵ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ, ਗਜ਼ਲਾਂ ਅਤੇ ਗੀਤਾਂ ਨੂੰ ਪੜ੍ਹਦੇ ਸੁਣਦਿਆਂ ਹੋਏ ਸਾਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ। ਤਾਂ ਹੀ ਉਹ ਪ੍ਰੋਫੈਸਰ ਪੂਰਨ ਸਿੰਘ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਆਖਿਆ ਹੈ। ਉਸ ਦੀ ਕਵ ਸਿਰਜਣਾ ਨਾਲ ਜੁੜਦੇ ਪੇਸ਼ ਹੁੰਦੇ ਅੱਖਰ ਅੱਖਰ ਮਨੁੱਖੀ ਸੰਵੇਦਨਾਵਾਂ ਨਾਲ ਜੁੜ ਕੇ ਅੰਤਰ ਅਹਿਸਾਸਾਂ ਬਾਰੇ ਮਿੱਠੀ ਮਿੱਠੀ ਅੰਦਰੋਂ ਅੰਦਰ ਸਾਡੇ ਨਾਲ ਸਾਂਝ ਪਵਾਉਂਦੇ ਹਨ। ਐਸੇ ਕਰਕੇ ਪੰਜਾਬ ਦੇ ਵੱਖਰੇ ਆਧੁਨਿਕ ਸਿਰਮੌਰ ਕਵੀਆਂ ਦੀ ਕਤਾਰ ਵਿੱਚ ਖੜ੍ਹੇ ਹੋਣ ਦਾ ਮਾਣ ਸ਼ਿਵ ਕੁਮਾਰ ਬਟਾਲਵੀ ਨੂੰ ਹਾਸਲ ਹੋਇਆ ਹੈ। ਸ਼ਿਵ ਕੁਮਾਰ ਬਟਾਲਵੀ ਦਾ ਜਨਮ 8 ਅਕਤੂਬਰ 1937 ਨੂੰ ਮਾਤਾ ਸ਼ਾਂਤਾ ਦੇਵੀ ਅਤੇ ਪਿਤਾ ਕ੍ਰਿਸ਼ਨ ਗੋਪਾਲ ਜੀ ਦੇ ਘਰ ਪਿੰਡ ਲੋਹਿਟੀਆ ਤਹਿਸੀਲ ਸ਼ੱਕਰਗੰਜ ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ ਸੀ। ਵੰਡ ਤੋਂ ਬਾਅਦ 1947 ਵਿੱਚ ਉਹ ਬਟਾਲੇ ਜ਼ਿਲ੍ਹਾ ਗੁਰਦਾਸਪੁਰ ਆ ਗਏ ਸਨ। ਇੱਥੇ ਹੀ ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ। ਕੁਛ ਦੇਰ ਪਟਵਾਰੀ ਦੀ ਨੌਕਰੀ ਕਰਨ ਪਿੱਛੋਂ ਉਹਨਾਂ ਨੇ ਸਾਰੀ ਉਮਰ ਬੈਂਕ ਦੀ ਨੌਕਰੀ ਕੀਤੀ ਸੀ, ਲੇਕਿਨ ਹਮੇਸ਼ਾ ਹੀ ਕਵਿਤਾ ਲਿਖਣ ਅਤੇ ਗਾ ਕੇ ਸੁਣਾਉਣ ਪਾਸੇ ਬਣਦੀ ਉਹਨਾਂ ਦੀ ਪ੍ਰਤਿਭਾ ਜ਼ਿੰਦਗੀ ਦੇ ਨਾਲ ਜੁੜੀ ਰਹੀ ਸੀ। ਉਹਨਾਂ ਦਾ ਸਮੁੱਚਾ ਵਿਅਕਤਿਤਵ ਹੀ ਕਾਵਮਈ ਹੋ ਕੇ ਨਿਰੰਤਰ ਸੰਗੀਤਮਈ ਬਣਦਾ ਹੋਇਆ ਸੰਚਾਰਿਤ ਹੁੰਦਾ ਰਿਹਾ ਹੈ। ਸ਼ਿਵ ਕੁਮਾਰ ਨੇ ਆਪਣੇ ਪਹਿਲੇ ਕਾਵਿ ਸੰਗ੍ਰਹਿ ਪੀੜਾਂ ਦਾ ਪਰਾਗਾ 1960 ਨਾਲ ਹੀ ਸਾਰੇ ਪੰਜਾਬੀ ਸਾਹਿਤ ਜਗਤ ਨੂੰ ਪ੍ਰਭਾਵਿਤ ਕਰ ਲਿਆ। ਇਸ ਨੂੰ ਭਾਸ਼ਾ ਵਿਭਾਗ ਵੱਲੋਂ ਪਹਿਲਾ ਇਨਾਮ ਵੀ ਮਿਲਿਆ ਸੀ। ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਕਾਵਲੀਕ ਦਾ ਚਾਨਣ ਬਖੇਰਦੇ ਜੋਬਨ ਰੁੱਤੇ ਫੁੱਲ ਵਾਂਗ ਵੱਖਰੀ ਪਛਾਣ ਇਹਨਾਂ ਨੂੰ ਹਾਸਿਲ ਹੋਈ ਸੀ। ਇਹਨਾਂ ਦੀਆਂ ਕਾਵਿ ਪੁਸਤਕਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ। ਪੀੜਾਂ ਦਾ ਪਰਾਗਾ 1960 ਵਿੱਚ, ਲਾਜਵੰਤੀ 1961 ਵਿੱਚ, ਆਟੇ ਦੀਆਂ ਚਿੜੀਆਂ 1962, ਮੈਨੂੰ ਵਿਦਾ ਕਰੋ 1963, ਬਿਰਹਾਂ ਤੂੰ ਸੁਲਤਾਨ 1964, ਦਰਦ ਮੰਦਾਂ ਦੀਆਂ ਆਹੀਂ 1964 'ਚ, ਲੂਣਾ ਕਾਵ ਨਾਟਕ 1965, ਜਿਸ ਨੂੰ 1967 ਵਿੱਚ ਸਾਹਿਤ ਅਕਾਡਮੀ ਦੁਆਰਾ ਪੁਰਸਕਾਰ ਅਤੇ ਮਾਣ ਹਾਸਲ ਹੋਇਆ ਸੀ। ਇਸ ਤੋਂ ਬਾਅਦ ਮੈਂ ਅਤੇ ਮੈਂ, ਆਰਤੀ, ਅਲਵਿਦਾ, ਬਿਰਹੜਾ, ਅਸਾਂ ਜੌਬਨ ਰੁੱਤੇ ਮਰਨਾ ਆਦਿ ਪ੍ਰਕਾਸ਼ਿਤ ਹੋਈਆਂ ਸਨ। ਉਹਨਾਂ ਦੀਆਂ ਕਵਿਤਾਵਾਂ ਦਾ ਪ੍ਰਮੁੱਖ ਵਿਸ਼ਾ ਪਿਆਰ ਅਨੁਭਵ, ਵਿਅਕਤੀਗਤ ਪੀੜ, ਬਿਰਹਾ ਆਦਿ ਰਿਹਾ ਹੈ। ਬਿਰਹਾ ਦੇ ਕਵੀ ਵਜੋਂ ਆਧੁਨਿਕ ਸਮੇਂ ਦੌਰਾਨ ਉਹਨਾਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਸੀ। ਉਹਨਾਂ ਦੀ ਕਾਵਿ ਰਚਨਾਵਾਂ ਅੱਜ ਦੇ ਸਮੇਂ ਵਿੱਚ ਖਾਸ ਪ੍ਰਸੰਗਿਕਤਾ ਸਿਰਜਦੀਆਂ ਹਨ। ਪਿਆਰ ਦਾ ਜਜ਼ਬਾ ਖਾਸ ਕਰਕੇ ਜਦੋਂ ਅਸਫਲ ਅਨੁਭਵ ਵਿੱਚੋਂ ਲੰਘਦਾ ਹੈ ਤਾਂ ਮਨੁੱਖ ਅੰਦਰ ਧੈਂਦੀਆਂ ਕਲਾਵਾਂ ਦੀ ਸਥਿਤੀ ਨੂੰ ਉਜਾਗਰ ਕਰਦਾ ਹੈ, ਜਿਸ ਲਈ ਆਪਣੇ ਚੌਗਿਰਦੇ ਨਾਲ ਟੱਕਰ ਲੈਣ ਦੀ ਦਲੇਰੀ ਨਹੀਂ ਆਉਂਦੀ। ਕਵੀ ਇਸ ਪੱਖੋਂ ਬਿਰਹਾ ਦੇ ਵੱਖ ਵੱਖ ਰੂਪਾਂ ਨੂੰ ਰੋਜ਼ਾਨਾ ਜ਼ਿੰਦਗੀ, ਕੁਦਰਤ ਦੇ ਨਾਲ ਜੋੜਦੇ ਹੋਏ ਵੱਖ ਵੱਖ ਬਿੰਬਾਂ ਨੂੰ ਲੈਂਦਾ ਹੋਇਆ ਪੰਜਾਬੀ ਸੱਭਿਆਚਾਰ ਨਾਲ ਜੁੜੇ ਰੀਤਾਂ ਰਸਮਾਂ ਵਿੱਚੋਂ ਲੈ ਕੇ ਕਾਵਿ ਪੇਸ਼ਕਾਰੀ ਕਰਦਾ ਹੈ। ਉਸ ਦੀ ਕਵਿਤਾ ਸਿਰਜਣਾਤਮਕ ਤੌਰ 'ਤੇ ਉੱਚੀ ਕਲਪਨਾ ਦੀ ਸਮਰੱਥਾ ਨੂੰ ਗੂੜੇ ਰੰਗ ਦਿੰਦੀ ਉਭਾਰਦੀ ਹੈ। ਮਾਏ, ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ। ਇੱਕ ਸ਼ਹਿਰ ਦੇ ਨਾਂ ਇਸ ਕਾਵਿ ਰਚਨਾ ਵਿੱਚ ਵੀ ਉਹਨਾਂ ਦੀ ਕਲਪਨਾ ਅਤੇ ਸ਼ਬਦ ਸਮਰੱਥਾ ਸਾਫ਼ ਝਲਕਦੀ ਹੈ। ਅੱਜ ਰੁੱਤਾਂ ਨੇ ਵਟਣਾ ਮੱਲਿਆ, ਚਿੱਟਾ ਚੰਨ ਵਿਆਇਆ ਚੱਲਿਆ, ਰੁੱਖਾਂ ਦੇ ਗਲ ਲਗ ਲਗ ਪਾਉਣਾ, ਈਕਣ ਸ਼ਹਿਰ ਤੇਰੇ ਚੋਂ ਲੰਘਣ, ਜੀਕਣ ਤੇਰੇ ਧਰਮੀ ਬਾਬਲ, ਤੇਰੇ ਗੌਣ ਬਿਠਾਏ ਸੁੱਤਾ ਘੁੱਕ, ਮੋਤੀਏ ਰੰਗਾ ਚਾਨਣ ਧੋਤਾ, ਸ਼ਹਿਰ ਹੈ ਤੇਰਾ। ਇਵੇਂ ਜੀਕਣ ਤੇਰਾ ਹੋਏ ਡੋਲਾ, ਅੰਬਰ ਜੀਕਣ ਤੇਰਾ ਵੀਰਾ, ਬੰਨੇ ਬਾਹੀ ਚੰਨ ਕਲੀਰਾ, ਤਾਰੇ ਸੋਨ ਜਕਰਾਏ। ਇਵੇਂ ਮਿਰਚਾਂ ਦੇ ਪੱਤਰ ਕਵਿਤਾ ਬਿੰਬਾਤਮਕ ਅਤੇ ਸ਼ਬਦ ਸਮਰਥਾ ਨੂੰ ਵੱਖਰੀ ਨੁਹਾਰ ਦਿੰਦੀ ਹੋਈ ਨਜ਼ਰ ਆਉਂਦੀ ਹੈ। ਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆ, ਕੀਕਣ ਅਰਗ ਚੜਾਏ ਵੇ, ਕਿਉਂ ਕੋਈ ਡਾਚੀ ਸਾਗਰ ਖਾਤਰ ਮਾਰੂਥਲ ਛੱਡ ਜਾਵੇ ਵੇ। ਕਰਮਾਂ ਦੀ ਮਹਿੰਦੀ ਦਾ ਸੱਜਣਾ ਰੰਗ ਕਿਵੇਂ ਦਸ ਚੜਦਾ ਵੇ, ਗਮ ਦਾ ਮੋਤੀਆ ਉਤਰ ਆਇਆ ਸਿਦਕ ਮੇਰੇ ਦੇ ਨੈਣੀ ਵੇ। ਪ੍ਰੀਤ ਨਗਰ ਦਾ ਔਖਾ ਪੈਂਡਾ ਜਿੰਦੜੀ ਕਿੰਜ ਮੁਕਾਵੇ ਵੇ। ਉਸ ਦੀਆਂ ਵੱਖ ਵੱਖ ਰਚਨਾਵਾਂ ਅੰਦਰ ਵੱਖ ਵੱਖ ਕਿਸਮ ਦੀ ਬਿੰਬਾਵਲੀ, ਸ਼ਬਦ ਕਾੜਤ ਅਤੇ ਅਲੰਕਾਰ ਅਤੇ ਪ੍ਰਤੀਕਾਂ ਦੀ ਵਰਤੋਂ ਸਾਡੇ ਸਾਹਮਣੇ ਦ੍ਰਿਸ਼ ਚਿੱਤਰ ਉਜਾਗਰ ਕਰਦੀ ਹੈ। ਅਜਿਹੀ ਸਮਰੱਥਾ ਹੀ ਉਸਨੂੰ ਕਲਮ ਦਾ ਧਨੀ ਅਤੇ ਕਲਮ ਦਾ ਜਾਦੂਗਰ ਵੀ ਬਣਾਉਂਦੀ ਹੈ। ਉਸ ਦੀਆਂ ਆਰੰਭਲੀਆਂ ਕਵਿਤਾਵਾਂ ਰੋਮੈਂਟਿਕ ਪ੍ਰਵਿਰਤੀ ਅਧੀਨ ਦਰਦ, ਬਿਰਹਾ, ਉਦਾਸੀ, ਇਕਲਾਪੇ ਦੇ ਮਨੋਭਾਵਾਂ ਨੂੰ ਮਹੱਤਵ ਦਿੰਦੀਆਂ ਹਨ। ਸਰੋਦੀ ਰੰਗ ਦੀ ਮਿਠਾਸ ਅਤੇ ਉਦਾਸੀ ਦਾ ਸੁਮੇਲ ਨਿਖੜਵੀਂ ਵਿਸ਼ੇਸ਼ਤਾ ਦੀ ਦੱਸ ਪਾਉਂਦਾ ਹੈ। ਉਸ ਦੀਆਂ ਕਵਿਤਾਵਾਂ ਵਰਣਨਯੋਗ ਹਨ ਭੱਟੀ ਵਾਲੀਏ, ਕੰਡਿਆਲੀ ਥੋਰ, ਪੰਛੀ ਹੋ ਜਾਵਾਂ, ਵਿਧਵਾ ਰੁੱਤ, ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਪੀੜਾਂ ਦਾ ਪਰਾਗਾ, ਰੁੱਖ ਆਦਿ। ਇਵੇਂ ਉਸ ਦੀਆਂ ਕਵਿਤਾਵਾਂ ਗੀਤਾਂ ਵਿੱਚੋਂ ਕਿੱਸਿਆਂ, ਸੂਫੀ ਮਿਠਾਸ ਭਰੇ ਮੁਹਾਵਰੇ ਦੇ ਨਾਲੋਂ ਨਾਲ ਲੋਕ ਗੀਤਾਂ ਦੀ ਮਹਿਕ ਦਾ ਸੁਮੇਲ ਪੁਨਰ ਸੁਰਜੀਤ ਹੋ ਕੇ ਸਾਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਅੱਗੇ ਸ਼ਿਵ ਕੁਮਾਰ ਦੀ ਕਾਵ ਰਚਨਾਵਾਂ ਅਸਤਿਤਵ ਚੇਤਨਾ ਦੇ ਨਾਲ ਜੁੜ ਕੇ ਪ੍ਰਯੋਗਸ਼ੀਲ ਹੁੰਦੀ ਨਜ਼ਰ ਆਉਂਦੀਆਂ ਹਨ। ਉਸ ਦੀ ਵੱਡੀ ਸਫਲ ਦੇਣ ਕਾਵ ਨਾਟਕ ਲੂਣਾ ਬਣਦੀ ਹੈ, ਜਿਸ ਵਿੱਚ ਪੂਰਨ ਭਗਤ ਦੀ ਪੂਰਵ ਪ੍ਰਚਲਿਤ ਕਹਾਣੀ ਅੰਦਰ ਨਾਮੁਖੀ ਨਿੰਦਣਯੋਗ ਪਾਤਰ ਲੂਣਾ ਦੀ ਸਥਿਤੀ ਅਤੇ ਦਸ਼ਾ ਬਾਰੇ ਵਾਪਰੇ ਦੁਖਾਂਤ ਨੂੰ ਚਿਤਰਦਾ ਹੈ। ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਦੀ ਵੇਦਨਾ ਦੀ ਉਪਜ ਅਤੇ ਜ਼ਿੰਮੇਵਾਰ ਅਣਜੋੜ ਵਰ ਅਤੇ ਅੰਦਰਲੀ ਔਰਤ ਦੀ ਲੁਕੀ ਇੱਛਾ ਨੂੰ ਪੇਸ਼ ਕੀਤਾ ਹੈ। ਲੂਣਾ ਜੇ ਮਾਂ ਬਣਨਾ ਲੋਚਦੀ ਹੈ ਤਾਂ ਹਾਣ ਦੇ ਨਾਲ ਮੇਲ ਤੋਂ ਪ੍ਰਾਪਤ ਸੰਤਾਨ ਤੋਂ, ਅਤੇ ਇਸ ਤੋਂ ਬਗੈਰ ਜੈਵਿਕ ਪੱਧਰ 'ਤੇ ਆਪਣੀ ਮਰਜ਼ੀ ਨਾਲ ਮਾਂ ਬਣਨਾ ਲੋਚਦੀ ਹੈ। ਨਾਰੀ ਮਨ ਨੂੰ ਸ਼ਿਵ ਰਚਿਤ ਲੂਣਾ ਚਿਰਾਂ ਤੋਂ ਦਬੀ ਅਬੋਲ ਜਾਂ ਨਿਰਜੀਵੀ ਪਰੰਪਰਾਗਤ ਲੂਣਾ ਤੋਂ ਮੁਕਤ ਕਰਕੇ ਵੱਖਰੇ ਬੋਲ ਦਿੰਦਾ ਨਜ਼ਰ ਆਉਂਦਾ ਹੈ। ਇਸ ਕਾਵਨਾਟ ਵਿੱਚ ਔਰਤ ਲੂਣਾ ਦੀ ਪਹਿਲ ਨੂੰ ਵਾਜਬ ਕਰਾਰ ਕੀਤਾ ਗਿਆ ਹੈ। ਨਾਰੀ ਚੇਤਨਾ ਦੀ ਦ੍ਰਿਸ਼ਟੀ ਤੋਂ ਵੀ ਸ਼ਿਵ ਰਚਿਤ ਲੂਣਾ ਅਧੀਨ ਔਰਤ ਦੇ ਅਤ੍ਰਿਪਤ ਵਲਵਲੇ ਦਾ ਸੰਚਾਰ ਪ੍ਰਭਾਵਿਤ ਕਰਦਾ ਹੈ। ਇਵੇਂ ਸ਼ਿਵ ਕੁਮਾਰ ਨੇ ਕਾਵ ਸੰਗ੍ਰਹਿ ਮੈਨੂੰ ਵਿਦਾ ਕਰੋ ਆਰਤੀ ਵਿੱਚ ਲੋਕ ਧਾਰਾ ਦੀ ਮਿੱਠੜੀ ਉਕਤੀ ਦੇ ਨਾਲ ਨਾਲ ਜੋੜ ਕੇ ਆਪਣੀ ਕਾਵ ਕੌਸ਼ਲਤਾ ਦਾ ਪਰਿਚੈ ਵੀ ਸਹਿਜ ਹੀ ਦਿੱਤਾ ਹੈ। ਉਹਨਾਂ ਨੇ ਰੇਡੀਓ ਕਵੀ ਦਰਬਾਰਾਂ ਲਈ ਸੋਹਣੇ ਸੁਹਜ ਰੱਖਦੇ ਗੀਤ ਵੀ ਲਿਖੇ ਸਨ, ਜਿਨ੍ਹਾਂ ਦੀਆਂ ਧੁਨਾਂ ਹਰਮਨ ਪਿਆਰੀਆਂ ਸਨ। ਅਲਵਿਦਾ, ਸਾਗਰ ਅਤੇ ਕਣੀਆਂ ਕਾਵ ਸੰਗ੍ਰਹਿ ਵਿੱਚ ਰੇਡੀਓ ਲਈ ਲਿਖੀਆਂ ਗਈਆਂ ਕਵਿਤਾਵਾਂ ਅਤੇ ਗੀਤਾਂ ਨੂੰ ਉਹਨਾਂ ਦੀ ਮੌਤ ਤੋਂ ਪਿੱਛੋਂ ਛਾਪਿਆ ਵੀ ਗਿਆ। ਉਸ ਦੀ ਰਚਨਾਤਮਕ ਖੂਬੀ ਦਰਅਸਲ ਇਹ ਸੀ ਕਿ ਉਹ ਜ਼ਿੰਦਗੀ ਨੂੰ ਪਿਆਰ ਸਮਝਦਾ ਸੀ। ਜਦੋਂ ਜ਼ਿੰਦਗੀ ਵਿੱਚੋਂ ਪਿਆਰ ਖਾਰਜ ਨਜ਼ਰ ਆਉਂਦਾ ਸੀ ਤਾਂ ਪਿਆਰ ਭਾਵ ਕੁੜੀ ਦੀ ਕਲਪਨਾ ਅਧੀਨ ਇਸ਼ਤਿਹਾਰ ਵਾਂਗ ਸੱਚ ਨੂੰ ਵੀ ਦਰਸਾਉਂਦਾ ਨਜ਼ਰ ਆਉਂਦਾ ਹੈ। ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ, ਗੁੰਮ ਹੈ, ਗੁੰਮ ਹੈ, ਸਾਧ ਮੁਰਾਦੀ, ਸੋਹਣੀ ਫੱਬਤ, ਗੁੰਮ ਹੈ, ਗੁੰਮ ਹੈ, ਗੁੰਮ ਹੈ, ਅਜਿਹਾ ਸੱਚ ਉਸਦੀ ਕਵਿਤਾ ਨੂੰ ਪ੍ਰਸਿੱਧੀ ਦਿੰਦਾ ਹੈ। ਇਹਨੂੰ ਸੁਪਨੇ ਵਾਂਗ ਵੇਖਦਾ ਹੋਇਆ ਨਵੇਂ ਅਰਥ ਨਾਲ ਕਾਵ ਪੇਸ਼ਕਾਰੀ ਕਰਦਾ ਹੈ। ਇਵੇਂ ਸ਼ਿਵ ਕੁਮਾਰ ਬਟਾਲਵੀ ਦਾ ਜੀਵਨ ਕਾਵ ਸਿਰਜਣਾ ਇੱਕ ਲੀਜੈਂਡ ਵਾਂਗ ਸਮੇਂ ਦੀ ਸਦੀਵਤਾ ਦੱਸਦੀ ਹੋਈ ਹਮੇਸ਼ਾ ਪ੍ਰਾਸੰਗਿਕ ਹੈ। ਬੇਸ਼ੱਕ ਉਦਾਸੀ, ਇਕਲਤਾ, ਬਿਰਹਾ ਵਰਗੇ ਵਿਸ਼ੇ ਨੂੰ ਆਪਣੇ ਕਲਾਵੇ 'ਚ ਲੈਂਦੀ ਹੈ, ਫਿਰ ਵੀ ਇਹ ਸਾਰਾ ਕੁਝ ਤਾਂ ਸਾਡੇ ਮਨੁੱਖੀ ਜੀਵਨ ਦੀ ਰਹਿੰਦ ਖੁੰਦ ਨਾਲ ਜੁੜਦਾ ਹੋਇਆ ਅਟਲ ਸੱਚ ਹੈ। ਇਹ ਪਾਠਕਾਂ ਸਰੋਤਿਆਂ ਨੂੰ ਵੱਖਰੀ ਦੁਨੀਆ ਵੱਲ ਲੈ ਕੇ ਜਾਂਦੇ ਹੋਏ ਸੰਤੁਲਿਤ ਸੋਚ ਵੱਲ ਵੀ ਜੋੜਦਾ ਹੈ। ਇਵੇਂ ਸ਼ਿਵ ਕੁਮਾਰ ਬਟਾਲਵੀ बच्चियां वर्गी मासूमियत नाल फकीराना अंदाज विच काव सिरजना नू इबादत मनदा है। साडे चेतियां विच हमेशा शिव कुमार बटालवी वसदा रहेगा।
1: हुण असीं सुन रहे सी एक वार्ता जिसका विशा सी कलम दे तनी शिव कुमार बटालवी ते वार्ताकार सन डॉक्टर सारिका शर्मा। ते आओ हुण सुनदे हाँ गीत तुसी केड़ी रुत्ते आए। सुनदे हाँ ये गीत चित्रा सिंह दी आवाज़ विच।

ਹੁਣੇ ਅਸੀਂ ਇਹ ਗੀਤ ਅਸ਼ੋਕ ਮਸਤੀ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਟੱਪੇ।

ਹੁਣੇ ਅਸੀਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਹੈ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।